0: ਦੀ ਵਹੀ ਐਫ ਐਮ ਨੂੰ ਅਧੀ ਹੈ 1 ਮੈਗਾਹਰਟਸ।
1: ਏ ਕੋੜਕੋ ਫਾਹਤ ਜਿਹਲਮਾ ਆਹਰ ਮੈਂ ਯਾ ਕੈਰੀ ਗਤੀ ਮੈਂ ਮੀ ਹੈ ਉਂਦਗੋ ਆਣ ਇਹ ਨਾ ਜਾ ਪਿੰਨ ਨੰਬਰ ਨੂੰ ਫੈਨ ਹਿਸਾਬੇ ਗਣਤੀ ਪੇ ਮਾਣੀ।
2: ਆ

0: السلام علیکم.
1: السلام علیکم.
0: نو دی ہے کہ میں گھر تی بہ یہ فم اڑو ہم دا ایم ہا فرائت کا ہندنو کے ورن اوفا وری باچ وری وگت کڑ کنگے دمون می گڈی گ اڑ می می بد کوری راج ہندنا می سسلا گ ملین آشو ی کا ایکی گ می دو ہن تے نا می بد کوری آشدا
1: دنگل گن مسنا اڑ گن دمی ہوں می دو گے شو ی ایکی کوری دا می تی بہ ہا تیار وے دین نوگر تیری سنگو ماہ میں شو کوری گندانا می دوس شو فیشمو گے کورین میدگ تاریخ بلالانا میدگ کی جولے مہنگ اگار ورن دوست سب بیس محرم ساستے کا ساری سیشن ہفتہ گھونی رو دوستیں ہفتہ بندو گے دوستہ کن دو ہیں گھنے کابس میدگ کی
0: سہنو می فیشگین دیا دوہ کی ارمین گے ہن تیرین ور افاوری ور پانچ وری دوہ کا ویگین دانی کما ارمین امید کرنی میدگ کے می شو نوگری بایا ہمی کوری دائر آدھا گے متین میدگ سمتی بیرفنا بائی بینن تیر معلومات حصہ کروے تو مسے کے کرم دانا میا ایکی گا آدھا گے متین ਮੈਂ ਗੇ ਹੁੰ ਤੇ ਨਾ ਗੁਲਾ ਵਾਹ ਕ ਦੱਕਾ ਲੁੰ ਉਣਾ ਨੇ ਹਮ ਔਰ ਮੈਂ ਨਾ ਬੈਵੇ ਰੇ ਲੰ ਬੇਨੂ ਵਾ ਫਰੈ ਤਕੂ ਅੰਗਾ ਲਦੀ ਮੈਸੇਜ ਕੁਰਾਨੀ ਪੀ ਐਸ ਐਮ ਏ ਆਈ ਡੀ ਐਫ ਐਮ ਨੋ ਦੀ ਹੈ ਕਿ ਮੇ ਪੇਜੰ ਐ ਬੇ ਫ੍ਰਿਕੀ ਮਾਲੂਮਾਤ ਫੋਨ ਵਾ ਲਦੀ ਇਰੂੰ ਔਰ ਮੈਂ ਮਿਕੋਲੁੰ ਐ ਫਰੈ ਤਕ ਗੁਲਾ ਫੁਰਸਤ ਦੇ ਮੰਦਾਨ
1: ਦੇਂ ਇਹ ਗੇਤੁਰ ਮਸ ਦੁਹਾ ਖਾਸ ਬੈ ਤਕ ਆ ਵਿਸ ਕੀ ਸ਼ੋ ਕੁਰੀਆ ਗਿੰਦਾਨ ਹੈ ਮਮ ਮੀ ਦੁ ਗੇ ਮੀ ਸ਼ੋ ਵਿਸ ਮੀ ਹੁਨ ਤੇਰੀ ਨੰ ਹਮ ਬੀਰੋਂ ਤੇਰੀ ਮਾਲੂਮਾਤ ਆ ਕੀ ਗਾ ਦੇ ਹੁਨ ਤੇਰੀ ਗੇ ਬੈਰ ਮਾਕਸ ਇਕੀ ਕੁਰੀਆ ਦਾ ਸ਼ੋ ਇਕੰ ਹੈ ਦੇ ਤੋ ਮਸੇ ਕੁਰਾਨ ਫਸ਼ਾਨ ਅਲਾਵੇ ਕੁ ਮੀ ਲਾਵੇ ਫਹੁ ਸ਼ੋ ਗੇ ਦੇਂ ਕੁਰੀ ਹੁਰੀ ਬੈ ਤਕ ਆ ਕੀ ਕੁਰੀਆ ਦਾਨ

0: نوديها 2 ميجا هرتز تيفي اف ام.
1: ਕਿਮ ਭੇਜੇ ਫਾਵਾ ਮੀਹਗੇ ਫਰਾਤੋਂ ਇਹਮ ਮੀਹਕਾ ਬਾਲੀ ਫਤੁਰਦਾਨ ਮੁੱਦਤ ਕੀ ਕੋਬਾ
2: ਬਿਹਨੇਗੁਮ ਗੇ ਹਤਰ ਦੋ ਸਕੋਰਿੰਗ ਬਿਹਨੇਗੁਮ ਫਹੁ ਹਤਰ ਦੋ ਹਾ ਹਮੇ ਬਾਲੀ ਜਹੀ ਫਾਵਾ ਮੀਹਾਗੇ ਫਰਾਤੋਂ ਇਹਮ ਮੀਹੋਣਾ ਬਾਲੀ ਫਤੁਰਮਗੇ ਫੁਰਸਤੋਵੇ
3: ਹਿਮ ਬਿਹਗੇ ਆਲਾਮਤ ਫਣਿਜਨਮ ਲਸਨ ਕੁਰਬਾ ਸਿਹੀ ਫਰਵਾ ਹੋਦਵਾ
4: ਹਿੱਗਾ ਮੜਤਕ ਇਹਾ ਮਹਿੱਗਾ ਮੂ ਮਿਊਜ਼ਿਕ ਆਇਕੁ
5: ವೇವಾರೆ ತೆರೆ ಕಂಡೂಫ ಕುಳಿತೆರೆ ಜೆಹೆಫಿನಿರೋಳಿಲಿಬು ಮುಮ್ಮೆ ಫುರೇ ವೇವಾರೆ ತೆರೆ
6: ಮೀ ಶಂಬಿಲ್ ಶಂಬಿಲ್ಗಾಡು ದಿವೆ ಎಫ್ ಎಂ.

0: ቲያያ ዲያ ጉልሜ ኡፈዴ ታን ደን ኤሁሳስ በሉንተረን ዳካ ዴ ላቬኪ
1: ኤይ ኮን ላቬ
0: ኤይ ኮን ላቬ
1: ላቬ ከፋ ላቬ ሚዙ ሃማ ኤይ ኮን ላቬ ሚሃሩ
0: አይ ሚዙ ወን ቡና ሚ ቴስቱ ገምበረን ያሊ ሚ ባበሪ ኮገ ደ ሚዙ ኪ ኮረም ቡና ሚኪ ਕੋਲ ਲਵੇ ਰਾਗੂ ਮੀ ਵੀ
1: ਆ ਇਹ ਹਮਾ ਕੋਮ ਬਸ ਮੈਂ ਇਸ਼ਕ
0: ਓਕੇ ਮੈਂ ਇਸ਼ਕ ਤੋਂ ਹੀਗਾ
1: ਹੀਗਾ
0: ਮੈਂ ਇਸ਼ਕ ਤੋਂ ਹੀਗਾ ਮੈਂ ਇਸ਼ਕ ਕਹਿਣੂ ਕੀਆ ਓਕੇ
1: ਇਹ
0: ਮੈਂ ਇਸ਼ਕ ਤੋਂ ਕੀ ਨਹੀਂਗਾ ਬਲਾਲ
1: ਹੀਗਾ ਬਦੋ ਹਾਏ ਦਿਲ
0: ਮੇਰਾ ਇਸ਼ਕ
1: ਆ ਯੈਸ ਵੀ ਹਰ ਹਦਾ ਮੇ

0: ਬਸ ਬੰਡਾ ਮਣੋ ਕੁਲਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਣੀ ਤੋ
0: ਨੂੰ ਹਦਾਂਗੇ ਬਹੁਰੇ ਮਮੀ ਅਸ ਤੋ ਕਾ ਕੁਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂਡ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਂਡ ਤੋ

ਹੋਰਿੰਗ ਵੇਰੀ ਰਸ ਖਲਾਂ ਗਿਆ ਮੇਦ ਦੇਬਸ ਵੀ ਦੇ ਖਸ ਮੁੰਨੇ ਏ ਬਹੀ ਮੁਮਿਨੂ ਨਾ ਖਾ ਫਿਰ ਉਨੇ ਫਾਹੇ ਖਾ ਫਿਰ ਮੀ ਹੁੰਨਾ ਅਲੀਫਾਨੁ ਗੇ ਫੇਰਾਂ ਤਕ ਤਿਆਰ ਕੁਰਬਾ ਫਾਵੇ ਅਦਿ ਏਵਰਿੰਗੇ ਬੋ ਥਗੇ ਮੱਚ ਖੇਕੀ ਕੇਕੀ ਹੁਰੀ ਹੂਨ ਫਿੰਗ ਉਸਵਾ ਹੁਟੇ।

0: ecco, bata caetti. Ada la svegge.
1: Ah, ada la svegge. Fuhi mi hingina. Inga badi ve fe mungana ni con show eto palalo.
2: Lunch break.
3: ਹੋਣੀ ਰਫੀਆਵਾ ਕੋ ਮੇ ਦੁਹੇ ਗੇ ਮੰਦਰੂ ਇੱਕ ਜਹਾਇਰ
4: ਨੂਆ ਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ
5: ਦਿਵੇ ਹੀ ਐਫਐਮ ਨੂਆ ਦੀ ਹੈ ਕਿ ਮੈਗਾਹਰਟਸ